ਧਰਤਰਾ ਦੀ ਤੋਲੀਏ ਨੇ ਸਗੋਰਾ ਹੋ ਅਪਰਾਧੀ ਦੂਣਾ ਨਿਵਾਏ ਚੋਨ ਤਾਂ ਮਿਰਗਾ ਸ਼ੀਸ਼ ਨਿਵਾਇਆ ਕਿਆ ਥੀਏ ਜਾਂ ਰਿਧੇ ਸੁਧੇ ਜਾ ਮੱਲਾ ਪਹਿਲਾ ਪੜ ਪੁਸ਼ਤਕ।

ਮੱਥੇ ਟਿੱਕਾ ਏੜ ਧੋਤੀ ਕਖਾਈ ਹੱਥ ਛੁਰੀ ਜਗ ਕਸਾਈ ਨੀਲ ਵਸਤਰ ਪਹਿਰ ਹੋਏ ਪ੍ਰਵਾਨ ਮਲੇਸ਼ ਧਾਨ ਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ

ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ਼ ਕਰਨ ਵਾਲ ਪਾਵਦੇ ਹਰ

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈ ਜੋ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸਰ ਤੀਰਥ ਜੇ ਨਾਵਹਿ ਉਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਦੜਤੀ ਭਲੀ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ।

ਗੁਰ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾਵੇ ਆ ਉਹਨ ਜਨਮ ਜਨਮ ਕੀ ਮਲ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾ ਕਿ ਆਮਤ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾਂ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੇ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ।

ਸਤਿ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸੰਤ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਲਜ਼ਤ ਅਜ਼ ਸ਼ੌਕ ਹਾਸੋ ਸ਼ੌਕ ਦੇ, ਤਾਬ ਆਦਤ ਬੀ ਗੁਜ਼ਰ ਦਰੋ ਸ਼ਖਮ ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ, ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨਮਾਮੇ ਖਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਖਾਹਦ, ਹਰ ਕਸ ਬਰਾਏ ਫੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਖੁਦਾ ਮੇ ਖਾਹਦ। ਇਸ ਦਾ ਪੰਜਾਬੀ ਵੀ ਤਰਜਮਾ ਏਦਾਂ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹ ਰਹੇ ਹਨ ਰਾਗ ਦੇਵ ਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧਾਰੀ ਰਾਗ

तेरे गुरु हमारे दया करो कि छुबे न पाओ, सुन दे मातर।

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਪੰਘਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ, ਹਉਮੈ ਨਹੀਂ ਕੀਤੀ। ਸ਼ੁਕਰਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ। ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵੱਜਿਆ, ਪਰ ਪੇਟੀ ਪਾਰ ਨਾ ਕਰ ਸਕਿਆ। ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨੀ ਆਇਆ, ਜ਼ਖਮ ਨੀ ਹੋਇਆ। ਤੇ ਜਦੋਂ ਇਹ ਚੁਭੀ ਚਿੰਚ ਚਰਮੰਗ ਕਛ ਘਾਏ ਨਾ ਆਯੰਗ, ਕਲੰਗ ਕੇਵਲੰਗ ਜਾਣ ਦਾਸੰਗ ਬਚਾਇੰਗ, ਤੇ ਫਿਰ ਹੋਇਆ ਕੀ ਵੀ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਰੋਸ ਆ ਗਿਆ। ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ

ਸੰਗੀਤ ਮਦ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਆਵਾਜ਼ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਛੈਣੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

ਕੋਈ ਵੀ ਕੀਰਤਨ ਕੋਈ ਵੀ ਰਹਿਣ ਸਬਾਈ ਪ੍ਰਵਾਨ ਨਹੀਂ ਜਦ ਤੱਕ ਭਾਈ ਗੁਰਦਾਸ ਜੀ ਦੀ ਬਾਣੀ ਨਾ ਪੜੀ ਜਾਵੇ। ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਭਾਈ ਸਾਹਿਬ ਜਦ ਤੱਕ ਆਪ ਦੀ ਵਾਰ ਨਹੀਂ ਪੜੀ ਜਾਏਗੀ ਕੀਰਤਨ ਸੰਪੂਰਨ ਨਹੀਂ ਹੋਏਗਾ। ਭਾਈ ਗੁਰਦਾਸ ਜੀ ਦੀ ਜੋ ਬਾਣੀ ਹੈ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਿਆ ਜਾਂਦਾ ਹੈ। ਦੁਨਿਆਵੀ ਰਿਸ਼ਤੇ ਇਹ ਦੁਨਿਆਵੀ ਪਿਆਰ ਹੈ,

ਸੱਸੀ ਪੁੰਨੂ ਸੋਰਠ ਬੀਜਾ ਲੈਲਾ ਮਜਨੂ ਸਭ ਤੋਂ ਵੱਡਾ ਆਸ਼ਕ ਕਿਸ ਨੂੰ ਗਿਣਦੇ ਹਨ ਗੁਰਸਿੱਖ ਨੂੰ ਕਿੰਨੀਆਂ ਸਿਮਲੀਆਂ ਦਿੰਦੇ ਹਨ ਪਰ ਕਹਿੰਦੇ ਹਨ ਸਭ ਤੋਂ ਵੱਡਾ ਆਸ਼ਕ ਗੁਰੂ ਕਾ ਸਿੱਖ ਕੀ ਫਰਮਾਉਂਦੇ ਹਨ।

ਸਤ ਸਿੰਘ ਜੀਓ, ਧੰਨ ਗੁਰੂ ਤੇਗ ਬਹਾਦਰ, ਸੋਚ ਲੈ ਭਾਈ, ਧਾਰ ਲੈ ਆਪਣੇ ਮਨ ਵਿੱਚ ਇਸ ਨੂੰ, ਧਾਰ ਲੈ ਮਤਲਬ ਵਸਾ ਲੈ ਮਨ ਵਿੱਚ। ਸਿਰਫ ਚਾਰ ਦਿਨਾਂ ਦੀ ਗੱਲ ਹੈ, ਬੰਦਾ ਨਾਲ ਤਕੱਬਰ ਫਰਿਆ, ਕੂੜੇ ਕਰਦਾ ਮਾਣੇ, ਮੈਂ ਹਾਂ ਚਤਰ ਸਿਆਣਾ ਸੁੰਦਰ, ਸ਼ੇਰ ਆਪ ਨੂੰ ਜਾਣੇ। ਆਕੜ ਆਕੜ ਚਲੇ, ਕਿਸੇ ਦੇ ਨੱਕ ਤਲੇ ਨਹੀਂ ਆਣੇ, ਸਾਈ ਲੋਕਾ ਜਦ ਫੂਕਾ ਨਿਕਲੇ, ਆਵੇ ਹੋਸ਼ ਠਿਕਾਣੇ। ਇਹ ਬੰਦਾ ਜਿੰਨਾ ਮਰਜ਼ੀ ਮਾਣ ਕਰ ਲਵੇ, ਪਰ ਉਦੋਂ ਤੱਕ ਹੈ ਜਦੋਂ ਸਭ ਕੁਝ ਠੀਕ ਹੈ। ਜਦੋਂ ਥੋੜੀ ਵੀ ਚੀਜ਼ ਗਲਤ ਹੋ ਜਾਵੇ, ਕਹਿੰਦਾ ਜੀ ਮੈਂ ਬੜਾ ਤਕੜਾ ਹਾਂ, ਬਲਵਾਨ ਹਾਂ, ਪਰ ਇੱਕ ਦਿਨ ਮੰਜੇ ਤੇ ਪੈ ਜੇ, ਨਿਡਾਲ ਹੋ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ, ਮਸਾਲੋ ਆਪਣੇ ਮਨ ਵਿੱਚ, ਇਹ ਰਾਗ ਸਿੰਧੀ ਆਸਾ ਹੈ, ਵਸਾਓ ਭਾਈ ਆਪਣੇ ਮਨ ਵਿੱਚ।

ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ। ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ, ਕਿਉਂਕਿ ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਧਾਰ, ਸੱਚ ਸੰਗ੍ਰਹਿ ਹੈ, ਸਦ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਵਰਜਿਤ ਹੈ, ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ। ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ, ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ।

अपने जीवन का बुद्ध निशान

نہیں تے آمن بھی سن ہر

ਇਨਸਾਨ ਦੇ ਜੀਵਨ ਦਾ ਮੁੱਦਾ ਕਰਨ ਬੰਦਗੀ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਮਾਉਂਦੇ ਹਨ, ਕੁਦਰਤ ਚੀਜ਼ ਨਾ ਜਾਣੀਏ ਵੱਡਾ ਵੇ ਪ੍ਰਭਾਵ ਕਰ ਬੰਦੇ ਤੋਂ ਬੰਦਗੀ ਵਿੱਚ ਘੱਟਦੇ ਬੰਦਗੀ ਦਾ ਸਰੂਪ ਕੀ ਇਨਸਾਨ ਦਾ ਜੀਵਨ ਬੰਦਗੀ ਤੇ ਕਹਿੰਦੇ ਸੀ ਕਿ ਕਾਰੋਬਾਰ ਛੱਡਦੇ ਕੰਮਕਾਰ ਗੰਤ ਸਾਰਾ ਦਿਨ ਮਾੜਾ ਲੈ ਕੇ ਵਾਹਿਗੁਰੂ ਦਾ ਯਾਦ ਵੀ ਕਰਦੇ ਬੰਦਗੀ ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰਦਾ ਹੈ ਇਹ ਵੀ ਬੰਦਗੀ ਇਹ ਵੀ ਸਿਮਰਨ ਧਰਮ ਦੀ ਕਿਰਤ ਕਰਨੀ ਇਹ ਵੀ ਬੰਦਗੀ ਦੇ ਬਾਬਾ ਜੀ ਸਤਿ ਜੀ ਮਹਾਰਾਜ ਨਾਨਕ ਸਾਹਿਬ ਵਾਲੇ ਬਾਬਾ ਜੀ ਕਈ ਵਾਰੀ ਆਪਣੀ ਪਵਿੱਤਰ ਪਾਵਾਂ ਸੁਣਾਉਂਦੇ ਤੇ ਬਚਨ ਕਰਦੇ ਸਨ ਵਿਹਲਾ ਆਦਮੀ ਤੇ ਧਰਤੀ ਤੇ ਭਾਵੇਂ ਜੋ ਨਿਕੰਮਾ ਆਦਮੀ ਹੈ ਉਹਨੂੰ ਧਰਤੀ ਵੀ ਪ੍ਰਵਾਨ ਨਹੀਂ ਕਰਮ ਕਰਨ ਕੰਮ ਕਰਨ ਇਨਸਾਨ ਦਾ ਕਰਮ ਹਰ ਇੱਕ ਪਾਣੀ ਪੁੱਛਿਆ ਉਦਮ ਕਰੇ ਜੀਵ ਤੋਂ ਉਦਮ ਕਰਨਾ ਇਨਸਾਨ ਦਾ ਫਰਜ਼ ਹੈ ਉਸ ਉਦਮ ਨੂੰ ਕਰ ਲੈਣਾ ਮਾਲਕ ਦੀ ਬਖਸ਼ ਤੇ ਜਿਹੜਾ ਉਦਮ ਹੀ ਨਹੀਂ ਕਰਨਾ ਉਹਨੂੰ ਕੁਛ ਨਹੀਂ ਜੋ ਇਨਸਾਨ ਹਿੰਮਤ ਕਰਦੇ ਹਨ ਉਹਨਾਂ ਦੀ ਮਦਦ ਖੁਦਾ ਰੱਬ ਕਰਦਾ ਖੁਦ ਵੀ ਇਨਸਾਨ ਦੀ ਮਦਦ ਉਹ ਵਾਹਿਗੁਰੂ ਨੇ ਉਦਮ ਕਰਦੇ ਆ ਜੀਵ ਕਿਸਾਨ ਉਦਮ ਕਰਦਾ ਘਰ ਬੈਠਾ ਹੀ ਕਹਿ ਦੇ ਆਪੇ ਬੀਜ ਉਪਵੇਗਾ ਆਪੇ ਫਸਲਾਂ ਘਰ ਆ ਜਾਣਗੀ ਗੱਲਾਂ ਨਾਲ ਨਹੀਂ ਕਿਸਾਨ ਦਾ ਫਰਜ਼ ਹੈ ਧਰਤੀ ਨੂੰ ਸਵਾਰ ਕੇ ਵੱਤਣ ਵੇਲੇ ਧਰਤੀ ਵਿੱਚ ਬੀਜ ਪਾ ਕਿਤਨਾ ਉਦਮ ਜਿਹੜਾ ਹੈ ਇਹ ਕਿਸਾਨ ਫਿਰ ਧਰਤੀ ਵਿੱਚੋਂ ਬੀਜ ਨੂੰ ਬਾਹਰ ਕਰਨਾ ਇਹ ਕਿਸਾਨ ਦਾ ਕੰਮ ਨਹੀਂ ਇਹ ਵਾਹਿਗੁਰੂ ਦੀ ਬਖਸ਼ ਬੀਜ ਹੀ ਨਹੀਂ ਪਾਇਆ ਧਰਤੀ ਨੂੰ ਸਵਾਰੇ ਨਹੀਂ ਤਾਂ ਉਹ ਕਿਸਾਨ ਭੁੱਖਾ ਮਰ ਕਿਆ ਕਿਤਨੀ ਜ਼ਮੀਨ ਉਸਦੇ ਕੋਲ ਇਤਨਾ ਉਦਮ ਕਿਸਾਨ ਦਾ ਫਰਜ਼ ਬੀਜ ਪਾ ਲੈਣਾ ਬੀਜ ਨੂੰ ਉਗਾਉਣਾ ਉਸ ਵਾਹਿਗੁਰੂ ਦਾ ਫਰਜ਼ ਉਹਦੀ ਬਖਸ਼ ਕਿਸੇ ਸੂਰ ਦੀ ਫਕੀਰ ਨੇ ਵੀ ਦਿੱਤਾ

ਜਿਹੜਾ ਸਿੱਖ ਸਾਡੀ ਪਿੱਛੇ ਲੈ ਕੇ ਤੇਰੇ ਕੋਲ ਆ ਰਿਹਾ ਭਾਈ ਸਾਹਿਬ, ਇਹਨੂੰ ਤੂੰ ਆਪਣੇ ਕੋਲ ਰੱਖਣਾ। ਕਿੰਨਾ ਚਿਰ ਸਾਡੇ ਕੋਲ ਤਾਂ 3 ਦਿਨ ਨਹੀਂ ਰਿਹਾ, ਬੜਾ ਸਮਝਾਇਆ, ਪਰ ਗੁਰੂ ਸਾਹਿਬ ਤੂੰ ਇਸ ਨੂੰ ਆਪਣੇ ਕੋਲ 9 ਮਹੀਨੇ

இல்லைன்னு குருக்கு அவசியம். உடனமையான நாம் இன்னும் இருக்கு சஜாவுக்கு சுட்டியை சுத்தி பார்க்க சொருளக்கா கேளுக்கா சுட்டுக்கா தூ நாம் இதே நாம் இன்று ਹੁਕਮ ਦੇ ਵਿੱਚ ਮਾਲਕ ਦੀ ਬਖਸ਼ਿਸ਼ ਨਾਲ ਜਿਹੜਾ ਹੁਕਮ ਦਿੰਦਾ ਉਹਦੀ ਰਹਿਮਤ ਵੀ ਨਾਲ ਹੁਕਮ ਨਹੀਂ ਮੰਨਿਆ ਤਾਂ ਮੈਂ ਜ਼ਰੂਰ ਮੰਨਣ ਕਿ ਆਪਣੇ ਆਪ ਰਹਿ ਜਾਏਗਾ ਤਾਂ ਗੁਰੂ ਜਾਣ ਕੇ ਤੇਰੀ ਸੇਵਾ ਤੇ ਜੇ ਭੱਜੇ ਨਸੇ ਗੱਲ ਤਾਂ ਸਾਹਮਣੀ ਕੋਠੀ ਵਿੱਚ ਬੰਦ ਵੀ ਕਰ ਰਿਹਾ ਮੈਂ ਗੁਰੂ ਘਰ ਹੁਕਮ ਮੰਨਣਾ ਭਾਈ ਸਿੱਧਿਆ ਉੱਠਿਆ ਤੁਰਨ ਲੱਗਾ ਮੈਨੂੰ ਕੌਣ ਹੈ ਬੰਦ ਕਰਨ ਵਾਲਾ ਬੁੱਧੂ ਸ਼ਾਹ ਨੇ ਮੁਰੀਦਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਪਕੜ ਕੇ ਭਾਈ ਸੱਜੇ ਨੂੰ ਕੋਠੀ ਚ ਬੰਦ ਕਰ ਬੁੱਧੂ ਸ਼ਾਹ ਮੈਨੂੰ ਮੇਰਾ ਬਾਲ ਬੱਚਾ ਭੁੱਖ ਨਾਲ ਮਰ ਜਾਏ ਬੁੱਧੂ ਸ਼ਾਹ ਨੇ ਕਿਹਾ ਨਹੀਂ ਜਿਹਨੇ ਹੁਕਮ ਦਿੱਤਾ ਹੈ ਉਹ ਆਪੇ ਰੱਖਿਆ ਕਰੇਗਾ ਇਹ ਤੇਰੇ ਮਨ ਦੀ ਕਮਜ਼ੋਰੀ ਕੀ ਰੱਖਿਆ ਕਰੇ ਬੁੱਧੂ ਸ਼ਾਹ ਐਵੇਂ ਤਾਂ ਗੱਲਾਂ ਬੁੱਧੂ ਸ਼ਾਹ ਦੀਆਂ ਸੁਰਸੂ ਗੱਲਾਂ ਸਿੱਖ ਧਰਮ ਜਗਾ ਬਖਸ਼ ਖਾ ਕੇ ਮੁਸ਼ਕਲ ਨਾਲ ਉਠਾਇਆ ਉਸਨੂੰ ਉਹਦੇ ਮੂੰਹ ਵਿੱਚ ਪਾਣੀ ਪਾ ਕੇ ਕਹਿੰਦਾ ਸਤਿਗੁਰ ਇਹ ਕੀ ਕੀਤਾ ਮੈਨੂੰ ਉੱਧਰ ਕੈਦ ਪਤਾ ਜੇ ਮੇਰਾ ਬਾਲ ਬੱਚਾ ਸਭ ਰੁੜ ਕੇ ਮਰਜ਼ੀ ਕੌਣ ਖਿਲਾਤੀ ਜਾ ਕੋਠੀ ਬੰਦ ਇੱਕ ਦਿਨ ਬੀਤਿਆ ਕੁਝ ਨੀ ਖਾਧਾ ਸੀ ਦੂਜਾ ਦਿਨ ਹੋਇਆ ਬੁੱਧੂ ਸ਼ਾਹ ਨੇ ਕਿਹਾ ਸਜੇ ਪ੍ਰਸ਼ਾਦ ਘੱਟ ਲੱਗਣੇ ਨੀ ਮੈਨੂੰ ਭੁੱਖ ਨਹੀਂ ਤੀਜਾ ਦਿਨ ਹੋਇਆ ਸੋਚਣ ਲੱਗਾ ਮੈਨੂੰ ਬਾਲ ਬੱਚੇ ਤਾਂ ਭੁੱਖ ਨਾਲ ਮਰ ਗਏ ਹੋਣਗੇ ਤੂੰ ਭੁੱਖਾ ਕਿਉਂ ਮਰਨਾ ਠਾਕੁਰ ਸਹੀ ਲੈ ਭੁੱਖ ਬੜੀ ਰਾਜ ਹੁੰਦੇ ਭੁੱਖ ਬੜੀ ਪਰਬਤ ਹੈ ਫਰੀਦ ਨੇ ਕਿਹਾ ਮੌਤੋਂ ਭੁੱਖ ਮੇਰੀ ਇਨਸਾਨ ਤੇ ਕਈ ਵਾਰੀ ਬੜੀਆਂ ਬੜੀਆਂ ਗਲਤੀਆਂ ਕਰਦੇ ਬਾਣੀ ਕੀ ਲਿਖਿਆ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੇ ਤਨ ਖਾਏ ਵਿਆਜ ਨਾ ਹੋਲੇ ਦਾ ਸਾਧ ਪਾਣੀ ਛੱਕਣ ਲੱਗ ਗਿਆ ਨੌ ਮਹੀਨੇ ਬੀਤ ਸਮਾਂ ਨੌ ਬੀਤ ਜਾਂਦਾ ਸਮੇਂ ਦਾ ਪਤਾ ਹੀ ਨਹੀਂ ਲੈ ਪਲਾਂ ਦੀਆਂ ਘੜੀਆਂ ਘੜੀਆਂ ਦੇ ਸਕਿੰਦ ਸਕਿੰਦਾਂ ਦੇ ਦਿਨ ਮਿੰਟਾਂ ਦੇ ਘੰਟੇ ਘੰਟਿਆਂ ਦੇ ਪਹਿਰ ਪਹਿਰਾਂ ਦੇ ਦਿਨ ਦਿਨਾਂ ਦੇ ਹਫ਼ਤੇ ਹਫ਼ਤਿਆਂ ਦੇ ਮਹੀਨੇ ਮਹੀਨਿਆਂ ਦੇ ਸਾਲ ਸਾਲਾਂ ਦੀਆਂ ਸਦੀਆਂ ਸਦੀਆਂ ਦੇ ਯੁੱਗ ਬੀਤੇ ਜਾ ਰਹੇ ਯੁੱਗ ਅੱਖੀ ਘੇਰੇ ਮਾਟ ਕੇ ਪਲ ਪਲ ਵੀ ਵਿਹਾਏ ਪਲ ਪਲ ਕਰਕੇ ਇਹ ਆਯੂ ਬੀਤੀ ਪਤਾ ਨਹੀਂ ਹੁੰਦਾ ਮਨ ਜੰਜਾਲ ਨਾ ਛੋੜੀ ਜਮਦੀਆਂ ਦਿਨ ਦੇ ਪਹਿਰ ਪਹਿਰ ਤੇ ਘੜੀਆਂ ਹਜ਼ੂਰ ਕਹਿੰਦੇ ਆਪ ਘਟੇ ਪੰਛੀ ਨੌਵੇਂ ਦਿਨ ਲੈ ਭਾਈ ਸੱਜਾ ਤੇਰੇ ਪਉ ਪੰਨ ਮੁਕਲੇ ਹਨ ਅੱਜ ਨੌ ਮਹੀਨੇ ਬੀਤ ਗਏ ਹਨ ਤੂੰ ਜਾ ਸਕਦੇ ਜਾਓ ਕਿੱਧਰ ਜਾਓ ਬਾਲ ਬੱਚਾ ਤਾਂ ਭੁੱਖ ਨਾਲ ਮਰ ਗਿਆ ਹੁਣ ਕੋਈ ਆਸਰਾ ਨਹੀਂ ਕਿਹੜੇ ਪਾਸੇ ਜਾਵਾਂ ਬੁੱਧੂ ਸ਼ਾਹ ਨੇ ਕਿਹਾ ਜੀ ਮੇਰੇ ਕੋਲੋਂ ਪੁੱਛਦਾ ਹੈ ਤਾਂ ਗੁਰੂ ਕੋਲ ਚਲਾ ਗੁਰੂ ਕੋਲ ਬੁੱਧੂ ਸ਼ਾਹ ਆਓ ਤਾਂ ਮੇਰਾ ਕੋਈ ਬਾਲ ਬੱਚਾ ਬਚਿਆ ਜੀ ਕਦੇ ਕੋਈ ਬਚ ਵੀ ਗਿਆ ਹੋਵੇਗਾ ਤਾਂ ਉਹਨਾਂ ਨੂੰ ਵੀ ਰੋਕ ਕੇ ਮਰਾਂਗਾ ਕਿ ਗੁਰੂ ਦਾ ਨਾਂ ਭੁੱਲ ਕੇ ਨਹੀਂ ਜਾਂਦਾ ਲੋਕੀ ਇਹਨੂੰ ਬੰਦੀ ਛੋੜ ਕਹਿੰਦੇ ਚੰਗਾ ਬੰਦੀ ਛੋੜ ਗੁਰੂ ਨੌ ਮਹੀਨੇ ਦੀ ਕੈਦ ਦੇ ਦਿੱਤੀ ਮੈਂ ਨਹੀਂ ਜਾਣਾ ਸਹੀ ਗੁਰੂ ਸ਼ਾਹ ਨੇ ਕਿਹਾ ਉਹ ਭਾਈ ਸੱਜਾ ਇਹਦੇ ਵਿੱਚ ਵੀ ਕੋਈ ਰਾਜ ਹੈ ਤੂੰ ਨਹੀਂ ਸਮਝ ਮੱਛੀ ਕੀ ਜਾਣੇ ਸਾਧਨ ਕਿੱਡਾ ਵਿੱਚ
पानी च रही हुई मछली को सागर का अंत नहीं होता। तू करे आओ और फिर पढ़िए अभी भी कहने गुरु अपनी दलील से परखण लगे गुरु की सिखी को अपने ख्याल परखे अरे गलत पानी च लिखे पहले इसके ऊपर पिछले सारे रुख के

ਪਰਮਾ ਤ੍ਰਿਸ਼ ਆ ਜਾਂਦਾ ਹੈ, ਤੇਰੇ ਦਾ ਕੀ ਆਨ ਹੁੰਦਾ ਹੈ, ਆਪਣੇ ਪਾਣੀ ਜੋ ਚਲੇ ਪਾਈ ਸੋ ਵਿਛੜੇ ਜੁੱਟ। ਮੱਛੀ ਕੀ ਜਾਣੇ ਸਾਗਰ ਕਿਹਦਾ ਵੱਡਾ, ਪੰਛੀ ਕੀ ਜਾਣੇ ਆਕਾਸ਼ ਕਿਹਦਾ ਵੱਡਾ, ਭਾਈ ਸੱਜਾਸ ਕੀ ਜਾਣੇ ਗੁਰੂ ਕਿਹਦਾ ਵੱਡਾ, ਮਹਿਮਾਨਾਂ ਜਾਣਦੇ ਹੁੰਦੇ ਵੱਡੇ ਵੱਡਾ ਪਾਕ ਤੇਰਾ ਭਾਈ ਸੱਜਾ ਚੜਾ ਜਾਂ ਗੁਰੂ ਕੌਰ ਜੇ ਵਿਚਾਰ ਬਣਾਇਆ ਹੈ ਤਾਂ ਇੱਕ ਚਿੱਠੀ ਵੀ ਮੇਰੀ ਲਈ ਚਾਹੀਦੀ, ਜਾ ਕੇ ਗੁਰੂ ਨੂੰ ਦੇ ਕੇ ਅਰਦਾਸ ਕਰੀ, ਕਦੇ ਮੈਂ ਪਾਪੀ ਉੱਤੇ ਹੀ ਬਖਸ਼ਿਸ਼ ਕਰੇ ਗੁਰੂ ਮੈਨੂੰ ਵੀ ਦਰਸ਼ਨਾਂ ਦਿੱਤਾ। ਭਾਈ ਸੱਜੇ ਨੇ ਕਿਹਾ ਠੀਕ ਹੈ ਗੁਰੂ ਸਾਹਿਬ, ਅੱਗੇ ਗੁਰੂ ਦੀ ਚਿੱਠੀ ਤੇਰੇ ਕੋਲ ਲਿਆਇਆ ਹਾਂ, ਤੇ ਤੂੰ 9 ਮਹੀਨੇ ਧੱਕ ਦਿੱਤਾ ਹੈ, ਤੇ ਜੇ ਤੇਰੀ ਪੱਤਰਿਕਾ ਲੈ ਕੇ ਗੁਰੂ ਕੋਲ ਚਲਾ ਗਿਆ ਗੁਰੂ 18 ਮਹੀਨੇ ਧੱਕ ਦੇਵੇਗਾ, ਹੁਣ ਕੀ ਕਰ, ਮੈਂ ਨਹੀਂ ਜਾਣ, ਚੰਗਾ ਵੀ ਤੇਰੀ ਮੈਂ ਚਲੋ ਮੰਨਾ ਆਪਣੇ ਪਿੰਡ ਚਲਦੇ, ਸ਼ਾਇਦ ਕੋਈ ਬਚ ਹੀ ਗਿਆ ਹੋਵੇ, ਤੋ ਭਾਈ ਸੱਜਾ ਆਪਣੇ ਪਿੰਡ ਚਲਦੇ ਆਇਆ ਕੀ ਵੇਖਿਆ, ਜਿੱਥੇ ਕੱਖਾਂ ਦੀ ਕੁੱਲੀ ਸੀ ਉੱਥੇ ਆਲੀਸ਼ਾਨ ਮਕਾਨ ਬਣਿਆ, ਬਿਰ ਬਿਰ ਪਿਆ ਤੱਕ ਜਿਵੇਂ ਸੁਦਾਮੇ ਨੇ ਤੱਕਿਆ, ਸੁਦਾਮੇ ਉੱਤੇ ਵੀ ਇਹ ਸਮਾਇਆ। ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੋਵੇਂ ਸੁਦੀਪਰ ਵਿਖੇ ਕੋਲ ਪੜ੍ਹਦੇ ਸੀ ਵਿਦਿਆ ਪੜ੍ਹ, ਇੱਕ ਦਿਨ ਸੁਦੀਪਰ ਵਿਖੇ ਦੀ ਘਰਵਾਲੀ ਨੇ ਕਿਹਾ ਬੱਚਿਓ ਜੀ ਮਾਂ ਜੀ ਘਰ ਵੀ ਲੱਕੜਾਂ ਕੋਈ ਨੀ, ਲੱਕੜਾਂ ਲਿਆਓ ਜੰਗਲ ਵਿੱਚ। ਦੋਵੇਂ ਤੁਰ ਪਏ, ਸੁਦੀਪਰ ਵਿਖੇ ਦੀ ਘਰਵਾਲੀ ਨੇ ਸੋਚਿਆ ਬੱਚੇ ਹਨ ਜੰਗਲ ਵਿੱਚ ਜਾ ਰਹੇ ਹਨ ਤੁਰ ਲੱਗੇਗੀ, ਸੁਦਾਮੇ ਆ ਗੱਲ ਸੁਣ ਕੋਲ ਲੈ ਥੋੜੇ ਜਿਹੇ ਛੋਲੇ ਹਨ ਚਣੇ ਹਨ ਪੋਟਲੀ ਵਿੱਚ ਬੰਨ ਦਿੱਤੇ, ਜਿਸ ਨੇ ਡਾਂਡੀ ਭੁੱਖ ਲੱਗੇ ਇਹ ਖਾ ਕੇ ਤੇ ਪਾਣੀ ਦਾ ਘੁੱਟ ਪੀ ਲਿਆ ਚਲੇ ਗਏ, ਲੱਕੜਾਂ ਕੱਟੀਆਂ ਪੰਡਾਂ ਬਣੀਆਂ ਸਿਰ ਤੇ ਚੁੱਕਣ ਲੱਗੇ ਨਿਰੰਕਾਰ ਦੀ ਨੇਤ ਮਾਰੀ ਡਾਂਡੀ ਮਾਰੀ। ਰਾਤ ਪੈ ਭਗਵਾਨ ਕ੍ਰਿਸ਼ਨ ਨੇ ਕਿਹਾ ਸੁਦਾਮੇ ਆ ਹੁਣ ਕਿੱਦਾਂ ਕਰੀਏ, ਘਰ ਤਾਂ ਪਹੁੰਚ ਨਹੀਂ ਸਕਦੇ, ਜੰਗਲ ਦਾ ਮੌਕਾ ਹੈ। ਸੁਦਾਮੇ ਨੇ ਕਿਹਾ ਮਹਾਰਾਜ ਕੋਈ ਆਹ ਦਰਖਤ ਹੈ ਬੜਾ ਵੱਡਾ, ਇਹਦੇ ਉੱਤੇ ਚੜ ਜਾਂਦੇ ਆ, ਰਾਤ ਇੱਥੇ ਬਿਤਾਉਂਦੇ ਆ, ਦਿਨ ਹੋਵੇਗਾ ਫਿਰ ਤੱਕ ਇੱਕ ਦਾਣ ਦੇ ਉੱਤੇ ਭਗਵਾਨ ਕ੍ਰਿਸ਼ਨ ਜੀ ਪੈ ਗਏ, ਦੂਜੇ ਉੱਤੇ ਸੁਦਾਮੇ ਭੁੱਖ ਲੱਗੀ। ਸੁਦਾਮੇ ਨੇ ਉਹ ਛੋਲਿਆਂ ਵਾਲੀ ਪੋਟਲੀ ਕੱਢੀ, ਸੁਦਾਮਾ ਸੋਚਣ ਲੱਗਾ ਮੈਨੂੰ ਜਿਸ ਤਰ੍ਹਾਂ ਮੈਨੂੰ ਭੁੱਖ ਲੱਗੀ ਹੈ ਕ੍ਰਿਸ਼ਨ ਨੂੰ ਵੀ ਲੱਗੀ ਹੋਣੀ, ਤੇ ਛੋਲੇ ਛੋੜੇ ਕ੍ਰਿਸ਼ਨ ਨੂੰ ਤਾਂ ਪਤਾ ਨਹੀਂ, ਤੋ ਕਿਉਂ ਨਾ ਆਪ ਹੀ ਛਕ ਲਈਏ, ਭੁੱਖ ਬੜੀ ਜ਼ਾਲਮ ਸੀ। ਸੁਦਾਮੇ ਨੇ ਕੀ ਕੀਤਾ, ਛੋਲਿਆਂ ਵਾਲੀ ਪੋਟਲੀ ਖੋਲੀ ਤੇ ਇੱਕ ਫੱਕਾ ਮਾਰਿਆ, ਜਿਸ ਵੇਲੇ ਛੋਲੇ ਦੰਦਾਂ ਥੱਲੇ ਆਏ ਤੇ ਸੁਦਾਮੇ ਨੇ ਚਿੱਥੇ ਆਵਾਜ਼ ਆਈ, ਰਾਤ ਦਾ ਸਮਾਂ ਜੰਗਲ ਦਾ ਮੌਕਾ ਟਿਕਵੀ ਰਾਤ, ਦੂਜੇ ਥਾਂ ਉੱਤੇ ਬੈਠੇ ਭਗਵਾਨ ਕ੍ਰਿਸ਼ਨ ਨੇ ਕਿਹਾ ਸੁਦਾਮੇ ਕੁਝ ਖਾਂਦਾ ਵੀ, ਸੁਦਾਮੇ ਨੇ ਛੇਤੀ ਛੇਤੀ ਮਾਰਿਆ ਇੱਥੇ ਭਲਾ ਕੀ ਖਾਣਾ, ਮੈਂ ਤਾਂ ਕੋਈ ਵੀ ਵਿਅਰਥਨ, ਭਗਵਾਨ ਵੀ ਚੁੱਪ ਕਰ। ਥੋੜੇ ਸਮੇਂ ਦੇ ਬਾਅਦ ਸੁਦਾਮੇ ਜਿਸ ਵੇਲੇ ਦੂਸਰਾ ਬੱਕਾ ਮਾਰਿਆ ਰਵਾਦਾਈ, ਭਗਵਾਨ ਵੀ ਕਹਿਣ ਲੱਗੇ ਵੀ ਸੁਦਾਮਿਆਂ ਨੂੰ ਖਾ ਰਹੇ ਹਨ, ਮਹਾਰਾਜ ਤੁਹਾਨੂੰ ਕਿੱਦਾਂ ਪਤਾ ਹੈ, ਇੱਥੇ ਭਲਾ ਕੋਈ ਮੇਰੀ ਮਾਂ ਵੇਖੀ ਹੈ ਮੈਨੂੰ ਕੁਝ ਦੇਣ ਵਾਸਤੇ, ਐਵੇਂ ਗਰੀਬਾਂ ਨਾਲ ਵਿਰਾਸ ਨਾ ਕਰਿਆ ਕਰ। ਭਗਵਾਨ ਜੀ ਬੇਚੁੱਕ ਕੋਈ ਸਮੇਂ ਦੇ ਬਾਅਦ ਕਹਿ ਰਹੀ ਸਾਧ ਸਿੰਘ ਸੁਦਾਮੇ ਨੇ ਤੀਜਾ ਫੱਕਾ ਮਾਰੇ, ਫਿਰ
भावे मन से चाहे ना मन पर कुछ खास रू नहीं मारे तो उनकी ना पता है भगवान जी कहने लगे सानू आवाज पी आई है दंदा की तो सुनामी नहीं कि हमारा तुम बड़े कोल तुम पता नहीं मेरा शरीर जरा दुबला है ते बारिश हुई है ते शरीर को ठंड लग गई है ते मेरा तो दम से दम पिया बजता है ते तुम कि कमरे उस वेले भगवान कृष्ण ने बचन कर दिता जाओ दलिद्रिया दलिद्र कहते कंगले नीवी जरीर जाओ दलिंद्री तो पित्र प्रभो कीता है क्योंकि वन के खाना संदगी दिखा के खाना शर्मिंदगी ते खो के खाना गंदगी जरा खो के मैं खाता है उसका गंदगी खाता भगवान ने वो वचन कीता पूरा हो संदीपा लिखी को पढ़ के विदय भगवान कृष्ण जी तो द्वारका नगरी में मार्ग जा बने तो सुदामे ने कर सारी दुनिया का दलिद्र है कारवाली सुशीला निके निके बच्चे खान कुछ नहीं मिलता है कि सुशीला ने की ऐसा नहीं मैं सुनिया है कि भगवान कृष्ण तुहाडे मित्र स्वामी ने किया था भगवान को क्यों नहीं जानते आप भुखे पे मरते जी भगवान कृष्ण वर्गा तुहाडा मित्र है नाले वो अवतार भी है नाले राजा महाराजा भी है और को क्यों नहीं जानते कुछ मिल जाएगा इस दिन चंगे मतीत हो जाए स्वामी ने कि अपना गांव वाली घर तक तेरी ठीक है पर मित्र को बदले शर्म यात्री है शर्म का भी वो अवतार भी जरूर जब तो भाई साहब भाई गुरदास जी लिख रहे हैं विप्र सुदामा दाल विप्र केंद्र पंडित सुदामा ब्राह्मण दालती बाल सखाई मित्र सदाए लागू हुई बावड़ी करवाली सुशीला जड़ी थी उन्हें मजबूर कर स्त्री का हट भी बड़ा जबरदस्त स्त्री खेल है वो भी बड़ा पर्व लागू हुई बावड़ी मिल जगदीश दलित्र गवाए चलता गिरदा गिटिया कीकड़ जाइए कौन पिलाए एक बचपन कट्ठे खेलते रहे खाते पीते रहे तो वो राजा बन गया मैं तो गरीब आदमी किस तरह उन्हें कोल मुलाकात होगी किस तरह उन्हें कोल पहुंचे भाई साहब जी लिखते चलता गिरदा गिटिया कीकड़ जाइए कौन पिलाए उनका नगर द्वार का सिख द्वार है कई दिन बाद सिंह धर्मांत भी के जिसने द्वारका पहुंचे भगवान कृष्ण के महिला और अंदर जान लगा दरबार में रुक क्या वे किधर जा रहे हैं जी मैं भगवान को मिल चले पीछे हट बेचारा सुना मैं डरता है पीछे हट कोई गल नहीं मैं अगे ही पता थी गरीबां को हम होते थे एवं घरवाली ने जिद की थी आना ही नहीं पर सुदामा रुक मना इतनी दूरों आए निराश ही चले जाए भगवान ने तकिया रोंदा क्यों है सुदामे ने किया बड़ी दूरों आया आस तार के मित्र को मिलवा केड़ा मित्र भगवान कृष्ण मेरा मित्र राहो भगवान कृष्ण के मित्र अपनी शक्ल वरता रहे इतने राजे महाराजे आके खड़ोते कोई पूछता नहीं तू किधरों का मित्र सुदामा रो के कह लगा है दरबार मैं सच की दरबार के बीज ला के थके पत्थे से तिलक लगा होया ब्राह्मण जा इतनी खैर पहला मैं जाके बेनती कर रहा सुदामा बाहर ही खड़ोगे दरबार अंदर पहुंच गया अगे भगवान कृष्ण जी बड़े सुंदर सिंहासन से बैठे रुकुनी से राधिका जी चरण चल पी दरबार ने जाके नमस्कार की मथा टेक के महाराज एक नवा तमाशा वेखे है भगवान जी देखे है दरबार वो केड़ा तमाशा
दरबार ने किया महाराज अज एक नवे नमूने का आदमी थोड़े दरबार चाहे दर से थोड़े महिला ने मूहे अगे खड़ोते नवे नमूने योजे आदमी इस वेखे पर हैरानी यह है कि वह कहता है मैं भगवान कृष्ण का मित्र हां महाराज सदा क्यों दिया है उसका नाम की है तो दरबार ने किया महाराज सुन कोई उजिया इंसान श्री सब पता

ਮੈਨੂੰ ਪਤਾ ਨੀ ਵੀ ਕਿਹੜੇ ਗ੍ਰਾਮ ਦੇ ਰਹਿਣ, ਕਿਹੜੇ ਇਲਾਕੇ ਦੇ ਰਹਿਣ। ਫਿਰ ਧੋਤੀ ਫੱਟੀ ਸੀ ਲੱਡੀ ਦੁਪੱਟੀ, ਇੱਕੋ ਧੋਤੀ ਤੇਲ ਹੈ ਪਰ ਉਹ ਵੀ ਫੱਟੀ ਹੋਈ। ਧੋਤੀ ਫੱਟੀ ਸੀ ਲੱਡੀ ਦੁਪੱਟੀ, ਨਹੀਂ ਪਾਏ ਪੰਨੀਆਂ ਇਹ ਆਹੇ ਮੀਨਾ। ਭਗਵਾਨ ਜੀ ਉਹਨੇ ਪੈਰਾਂ ਦਿੱਤੀ ਕੋਈ, ਇਹ ਉਹਦੀ ਨਿਸ਼ਾਨੀ ਸੀ।

ਸਾਡੀ ਜ਼ਿੰਦਗੀ ਸੁਨਾਮੇ ਦਾ ਨਾਮ ਸੁਣਦਿਆਂ ਹੀ ਭਗਵਾਨ ਨੇ ਆਪਣੇ ਤਖਤ ਨੂੰ ਛਾਲ ਮਾਰੀ ਤੇ ਇੱਥਾਂ ਆ ਗਏ ਤੇ ਕਹਿਣ ਲੱਗੇ ਉਹ ਕਰਮਾਨ ਮੇਰਾ ਮਿੱਤਰ ਮੇਰਾ ਪਿਆਰਾ ਸੁਦਾਮਾ ਭਗਵਾਨ ਕ੍ਰਿਸ਼ਨ ਦੀ ਭੱਜੇ ਜਾ ਪਹੁੰਚੇ ਜਿੱਥੇ ਸੁਦਾਮਾ ਖੜਦਾ ਜਾ ਕੇ ਕੀ ਕੀਤਾ ਦੂਰੋਂ ਦੇਖ ਅਯੋਧਿਆ ਜੀ ਨੇ ਦੂਰੋਂ ਦੇਖ ਦੰਡੌਤ ਕਰ ਦੰਡੌਤਾਂ ਕਰ ਦੰਡੌਤ ਜਾਣ ਦੇ ਇੱਕ ਤਾਂ ਹੁੰਦਾ ਨਾ ਆਪਾਂ ਮੱਥਾ ਟੇਕ ਲਈ ਇੱਕ ਹੈ ਡੰਡੌਤ ਡੰਡੌਤ ਹੁੰਦਾ ਸਾਰਾ ਸਰੀਰ ਲੰਮਾ ਪਾ ਕੇ ਆਪਾਂ ਰੋਜ਼ ਕਰਦੇ ਹਾਂ ਡੰਡੌਤ ਬੰਧਨ ਅਣਗਵ ਅੱਖਾਰੇ ਕਿਤੇ ਕਿਤੇ ਉਹਦੇ ਪ੍ਰੇਮ ਯਾਨੀ ਸਾਧ ਸਿੰਘ ਜੋਗੀ ਹੋ ਗਿਆ ਕਿ ਡੰਡੌਤ ਕਰ ਸਾਰਾ ਸਰੀਰ ਪੂਰਾ ਕਰਕੇ ਦੋਵੇਂ ਹੱਥ ਜੋੜ ਕੇ ਤੇ ਗੁਰੂ ਅੱਗੇ ਨਮਸਕਾਰ ਭਗਵਾਨ ਕ੍ਰਿਸ਼ਨ ਜੀ ਸੁਨਾਮੇ ਦੇ ਅੱਗੇ ਜਾ ਕੇ ਪਹਿਲਾਂ ਡੰਡੌਤ ਕੀ ਦੂਰੋਂ ਦੇਖ ਡੰਡੌਤ ਕਰ ਤੇ ਭਾਈ ਸਾਹਿਬ ਜੀ ਲਿਖਦੇ ਹਨ

0: ਪਹਿਲਾਂ ਗੇਟ ਪਰ ਰੱਖਣਾ, ਚਾਰ ਪ੍ਰਕਰਮਾ ਕਰਕੇ ਸੁਦਾਮੇ ਨੂੰ ਤੇ ਛਾਤੀ ਸਾਰਾ ਦਿਨ ਮਿੱਤਰ ਪੈਸਾ ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹਨ, ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗ ਜਾਂਦਾ, ਨਿੰਦਾ ਵੀ ਕਰਨ ਲੱਗ ਜਾਂਦਾ। ਜਿਸ ਦਿਨ ਸਵਾਦ ਨਾ ਉਪਜੇ ਤਿਸ ਦਿਨ ਬੋਲਣ ਗੰਦ। ਸੁਦਾਮੇ ਦੀਆਂ ਪ੍ਰਕਰਮਾ ਕਰਕੇ ਛਾਤੀ ਨਾਲ ਨਾਲ ਲੈ ਕੇ ਆਏ ਤੇ ਜਿਸ ਆਸਨ ਤੇ ਆਪ ਬੈਠੇ ਸਨ ਸੁਦਾਮੇ ਨੂੰ ਬਿਠਾ ਸੁਖਮੀ ਤੇ ਰਾਜ ਕਰ ਦਿੱਤੇ, ਜਾਓ ਮੇਰਾ ਮਿੱਤਰ ਆਇਆ ਹੈ, ਜਲ ਲਿਆਓ ਸੁਦਾਮੇ ਦੇ ਚਰਨ ਧੋਈ। ਰੁਕਮਣੀ ਤੇ ਰਾਜ ਦਾ ਪਾਣੀ ਕਹਿੰਦੇ ਨੂੰ ਇੱਧਰ ਭਗਵਾਨ ਕ੍ਰਿਸ਼ਨ ਸੁਦਾਮੇ ਨਾਲ ਪਿੱਛੇ ਪਿੱਛੇ ਬਚਨ ਕਰਦੇ ਸੁਦਾਮੇ ਕਿਤਨਾ ਚਿਰ ਪਿੱਛੇ ਨਹੀਂ ਕੁਮਾਰ ਕਰ ਦਿੱਤਾ, ਤੇਰੀ ਹਾਲਤ ਕੀ ਹੋ ਗਈ, ਤੇਰੀ ਦਿਸ਼ਾ ਕੀ ਬਣ ਗਈ ਹੈ, ਐਸੇ ਬਿਹਾਨ ਬਿਹਾਨ ਵਿੱਚੋਂ ਇਹ ਕੰਤਕ ਜਾਲ ਬੜੇ ਪਦ ਕੋਲ ਤੇਰੇ ਪੈਰਾਂ ਕੰਡੇ ਚੁਬੇ, ਜੁੱਤੀ ਕੋਈ ਨਹੀਂ ਸੀ ਪਰ ਸੁਦਾਮਾ ਨਹੀਂ ਕੋਈ।
1: You are listening to SeekNet Radio, broadcasting live Gurbani Kirtan 24 hours a day from around the world.

شب روز گشتم در هوا کردیم بدی خیال کردیم بدی خیال شب روز گشتم

ਪਾਈਅਤ ਹੈ ਕੀਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਸਕੈ ਹਾਂ ਅਰਸਾਤ

ਹੈ ਕਿ ਤੂੰ ਵਾਪਸ ਇਸ ਪਿੰਜਰੇ ਦੇ ਵਿੱਚ ਨਾ ਆਵੇਂ, ਆਪਣੇ ਨਿੱਜ ਘਰ ਦੇ ਵਿੱਚ ਚਲ ਜਾਏ ਜਿੱਥੋਂ ਤੈਨੂੰ ਕਦੇ ਵਾਪਸ ਨਾ ਆਉਣਾ ਪਵੇ, ਨਿੱਜ ਘਰ ਦੇ ਵਿੱਚ ਚਲੇ ਜਾਏ। ਰੂਟੀਨ ਵਜੋਂ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਪਰ ਉਹ ਸਾਨੂੰ ਉਸ ਤਰ੍ਹਾਂ ਸਟ੍ਰਾਈਕ ਨਹੀਂ ਕਰਦੀਆਂ ਜੋ ਉਹਨਾਂ ਦਾ ਭਾਵ ਹੈ। ਸੱਚੇ ਪਾਤਸ਼ਾਹ ਆਪਣੀ ਬਾਣੀ ਚ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜ ਬਹੁਰ ਨਾ ਹੋਏਗੋ ਫੇਰਾ। ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸ ਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਹਾਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ ਹੈ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏਗਾ ਫੇਰਾ ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨ ਕਿਉਂ ਨਹੀਂ? ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ, ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ, ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ। ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਸ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਕਦਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹਿ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸ ਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ, ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹਿ ਸੁਖਾਲੀ,
ਕਹਿੰਦੇ ਇਸ ਕਰਕੇ ਇਸ ਨੂੰ ਅਮਰ ਸਮਝੀ ਬੈਠੇ ਹੋ, ਜਿਹਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਏ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ। ਕਹਿੰਦੇ ਜਿਨ੍ਹਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ, ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ, ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ, ਆਰਾਮ ਨਾਲ, ਕੰਫਰਟੇਬਲ, ਬੇਫਿਕਰ, ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਪਾਰੋ, ਅਤੇ ਕੂੜ ਆਦਾ ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਪਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਐ ਕਾਇਆ ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ, ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸਰੀਰ, ਐ ਕਾਇਆ ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ। ਕਹਿੰਦੇ ਧਿਆਨ ਦੇ ਨਾਲ ਸੁਣ, ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫੋਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ, ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ, ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

0: ਸਤ ਸਿੰਘ ਜੀ ਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ ਉੱਥੇ ਕੀਰਤਨ ਦੀ ਸਮਾਪਤ ਹੋਈ, ਕੱਲ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਹਾ ਪਹੁੰਚਿਆ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਗਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨ ਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਛ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ। ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸਲੇ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ, ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ 3 ਏਰੀਆਜ਼ ਜੋ ਹਨ ਉਹ ਕਵਰ ਕਰਾਂਗੇ, 3 ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ 3 ਦੇ 3 ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੇ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ ਜਿਸਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਤਰ੍ਹਾਂ ਦੇ ਵਿੱਚ ਕਿੱਥੇ ਕੁ ਹਾਂ। ਬਸ ਕੱਲ ਨੂੰ ਇੱਥੋਂ ਆਰੰਭ ਕਰਾਂਗੇ। ਸੂਰ ਚੁੱਕ ਕੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.
0: Vaheguru Ji Ka Khalsa Ki Fateh.

ਜੇ ਦੂਜੇ ਪਾਸੋਂ ਮੰਗੀ ਐ ਜੇ ਦੂਜੇ ਪਾਸੋਂ ਮੰਗੀ ਐ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀ ਥਾਂ ਉਦ ਨੂੰ ਜੋੜ ਜਾਈਏ।

ਤੇ ਮੌਤ ਤੋਂ ਬਾਅਦ ਇਹ ਪਰਮੇਸ਼ਰ ਦੀ ਹੀ ਰਹਿਮਤ ਹੈ ਜੋ ਜੀ ਦਾਨ ਦਿੰਦਾ ਹੈ। ਪੰਜਾਬੀ ਦਾ ਅਖਾਣ ਏ ਸੋਇਆ ਤੇ ਮੋਇਆ ਬਰਾਬਰ ਹੀ ਹੁੰਦੇ ਨੇ। ਸਿਆਣੇ ਆਖਦੇ ਨੇ ਮੌਤ ਇਕ ਲੰਬੀ ਨੀਂਦ ਹੈ ਤੇ ਨੀਂਦ ਇਕ ਛੋਟੇ ਅਰਸੇ ਦੀ ਮੌਤ। ਹਰ ਇਨਸਾਨ ਜਦੋਂ ਰਾਤ ਸੌਂਦਾ ਏ ਤੇ ਸੋਇਆ ਮੋਇਆ ਬਰਾਬਰ ਹੀ ਹੁੰਦਾ ਹੈ। ਮੌਤ ਤਵੀਲ ਨੀਂਦ ਤੇ ਨੀਂਦ ਕੁਲੀਲ ਮੌਤ। ਇਸ ਲਈ ਗੁਰੂ ਮਹਾਰਾਜ ਨੇ ਫਿਰ ਸਾਨੂੰ ਜੀ ਦਾਨ ਦਿੱਤਾ ਹੈ ਤੇ ਭਗਤੀ ਲਾਇਆ ਹੈ। ਇਹ ਗੁਰੂ ਦੀ ਵਡਿਆਈ ਹੈ ਜਾਂ ਗੁਰਮੁਖਾਂ ਦੀ ਵਡਿਆਈ ਜੋ ਹਰ ਮਿਲਣੇ ਵਾਲੇ ਨੂੰ ਇਹ ਦਾਤ ਦਿੰਦੇ ਹਨ। ਜੀ ਦਾਨ ਤੇ ਭਗਤੀ ਲਾਇਨ ਹਾਸਿਓ ਲੈਣ ਮਿਲਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਗੋਸ਼ ਵਿਚ ਹਾਜ਼ਰ ਹੋ ਕੇ ਸਾਨੂੰ ਗੁਰੂ ਦੇ ਉਮਲੀਕ ਲਾਲ ਰਤਨਾਂ ਦੀ ਪ੍ਰਾਪਤੀ ਹੁੰਦੀ ਹੈ। ਇਥੋਂ ਜਿਤਨਾ ਵੀ ਇਸ ਖਜ਼ਾਨੇ ਨੂੰ ਖਾਵੀਏ ਖਰਚੀਏ ਵਰਤੀਏ ਓਨਾ ਹੀ ਜਿਵੇਂ ਹੋਰ ਵਧਿਆ ਹੋਇਆ ਹੁੰਦਾ ਹੈ। ਇਸ ਵਿਚ ਕੋਈ ਘਾਟ ਨਹੀਂ ਪੈਂਦੀ। ਰਤਨਾ ਰਤਨ ਪਦਾਰਥ ਬਹੁਤ ਸਾਦਰ ਭਰਿਆ ਰਾਮ ਤੋ ਗੁਰੂ ਨੇ ਅਪਾਰ ਬਖਸ਼ਿਸ਼ ਕਰਕੇ ਐਸਾ ਮੌਕਾ ਸਾਨੂੰ ਤੰਦਰੁਸਤੀ ਵਿਚ ਸਾਵਧਾਨੀ ਵਿਚ ਬਕਾਇਮੀ ਹੋਸ਼ੋ ਹਵਾਸ ਬਖਸ਼ਿਆ ਹੋਇਆ ਹੈ। ਤੋ ਜਿਤਨਾ ਵੀ ਇਸ ਤੋਂ ਫਾਇਦਾ ਉਠਾਇਆ ਜਾਏ ਮੁਸਤਫੀਦ ਹੋਈਏ ਫੈਜ਼ਜਾਬ ਹੋਈਏ ਉਹ ਸਾਡੇ ਆਪਣੇ ਹੀ ਭਾਗ ਹਨ। ਇਸ ਸ਼ਬਦ ਵਿਚ ਸਤਿਗੁਰੂ ਜੀ ਸਾਨੂੰ ਪਰਮੇਸ਼ਰ ਦੀ ਜ਼ਾਤ ਪਾਕ ਉੱਤੇ ਪਰਮ ਵਿਸ਼ਵਾਸ ਬੰਧਾਉਂਦੇ ਨੇ। ਦੁਨੀਆਂ ਅੰਦਰ ਭਾਵੇਂ ਕੋਈ ਛੋਟੀ ਪੱਧਰ ਦਾ ਇਨਸਾਨ ਏ ਚਾਹੇ ਕੋਈ ਵੱਡੇ ਰੁਤਬੇ ਫਜ਼ੀਲਤ ਰੈਂਕ ਸ਼ਰਫ ਬਜ਼ੁਰਗੀ ਟਾਈਟਲ ਖਿਤਾਬ ਤੇ ਉੱਚਤਮ ਵਾਲਾ ਬੰਦਾ ਏ ਹਰ ਇਨਸਾਨ ਮੰਗਤ ਹੈ ਲੋੜਕੂ ਹੈ ਮੁਹਤਾਜ ਹੈ ਇੱਛਕ ਹੈ। ਇਹ ਵੱਖਰੀ ਗੱਲ ਏ ਕੋਈ ਕਿਸੇ ਤੋਂ ਮੰਗੇ ਤੇ ਫਲਾਣੇ ਤੋਂ ਨਾ ਮੰਗੇ ਲੇਕਿਨ ਮੰਗਤ ਜ਼ਰੂਰ ਹੈ। ਔਰ ਨਾਲ ਦੀ ਨਾਲ ਕਿਤਨਾ ਹੀ ਇਨਸਾਨ ਚੱਕਰਵਰਤੀ ਸ਼ਕਤੀਸ਼ਾਲੀ ਸਾਹਿਬੇ ਜ਼ਰ ਸਾਹਿਬੇ ਜਾਇਦਾਦ ਹੋਵੇ ਮਿੱਤਰਾਂ ਦੋਸਤਾਂ ਰਿਸ਼ਤੇਦਾਰੀਆਂ ਵਾਲਾ ਹੋਵੇ ਕਾਰੋਬਾਰ ਵਾਲਾ ਹੋਵੇ ਫਿਰ ਵੀ ਉਹ ਅਪੂਰਨ ਹੈ ਅਸਮਰੱਥ ਹੈ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਇਨਸਾਨ ਨੂੰ ਕਿਸੇ ਸਮਰੱਥ ਸ਼ਕਤੀ ਪੂਰਨ ਵਿਅਕਤੀ ਜਾਂ ਪੂਰਨ ਸ਼ਕਤੀ ਨਾਲ ਜੁੜੇ ਰਹਿਣ ਦੀ ਜ਼ਰੂਰਤ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਵੀ ਇਸ ਲੋੜ ਨੂੰ ਮਹਿਸੂਸਿਆ ਹੈ ਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਤੇ ਸਵੈ ਤਜਰਬੇ ਨਾਲ ਨਿੱਜ ਤਜਰਬੇ ਨਾਲ ਇੱਥੇ ਹੀ ਪਹੁੰਚਾ ਹਾਂ ਕਿ ਕਿਤਨੇ ਵੱਡੇ ਮਨੁੱਖ ਦੀ ਟੇਕ ਲਓ ਆਸਰਾ ਲਓ ਕਦੀ ਨਾ ਕਦੀ ਬਿਰਥਾ ਹੀ ਜਾਵੇਗਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਂ ਤੇ ਇੱਕੋ ਹੀ ਗੱਲ ਹੈ ਦੇਵਨ ਕੋ ਇੱਕ ਹੈ ਪਹਵਾਂ। ਉਹ ਵੱਡਾ ਦਾਤਾ ਹੈ ਜਿਹਨੂੰ ਅਨੰਤ ਕਾਲ ਤੋਂ ਅਨਾਦੀ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ ਬੇਕਸਾਰਾ ਯਾਰ ਕਾਸ਼ਫ ਸਰਾਰ ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ ਪ੍ਰਗਟਾਉਣ ਵਾਲਾ ਇਸਮ ਫਾਇਲ ਤੇ ਸਰਾਰ ਸਿਰ ਵਾਹਦ ਸਰਾਰ ਜਮਾ ਸਿੰਗੂਲਰ ਪਲੂਰਲ ਇਕ ਬਚਨ ਬਹੁ ਬਚਨ ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਦਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ ਬਾਬਾ ਨੰਦ ਲਾਲ ਜੀ ਕਹਿੰਦੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ, ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ, ਰੋਜ਼ੀ ਹਿਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਹਨਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ, ਉਹਨਾਂ ਦੀ ਤਾਂ ਗੱਲ ਕੀ ਕਰਨੀ, ਉਹਨਾਂ ਵੱਲ ਤਾਂ ਹੇ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ। ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ, ਰੋਜ਼ੀ ਹਿਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਹਨਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ ਹੈ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ। ਪਰ ਇੱਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਇੱਕ ਸਾਧਾਰਨ ਤਕਣੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਹੈ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਹੈ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਹੈ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨੀ, ਮੁਰਦਾ ਹੀ ਆਕੜਦਾ ਹੈ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ, ਜੋ ਰੁੱਖੇ ਨੇ, ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ, ਉਹਨਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇਈ ਚਲਿਆ ਜਾਂਦਾ ਹੈ। ਹਵਾ ਇੱਕ ਛਿੰਨ ਇੱਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ, ਮੱਟੀ, ਆਕਸੀਜਨ, ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਣਾ ਹੈ, ਜੋ ਤੇਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਿਸ਼ਾਂ ਵੀ ਮਾਣੀ ਜਾਂਦੇ ਨੇ। ਹੇ ਮੁਨਿਮ ਪਰਮੇਸ਼ਰ, ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ, ਤੇਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਹਨਾਂ ਦੀ ਪਰਵਰਿਸ਼ ਕਰਦਾ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਏ, ਮੈਂ ਹੁਣ ਨਿਸ਼ਚਾ ਕਰ ਲਿਆ ਏ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ, ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾ ਤੇ ਉਹਨੂੰ ਤੇ ਮੰਗ ਕੇ ਹੀ ਦੇਣਾ ਏ, ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾ, ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਏ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਏ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ, ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ, ਉਹ ਸਭ ਹਾਜਤਾਂ ਰਵਾਹ ਕਰਨ ਵਾਲਾ ਮਾਲਿਕ ਹੈ। ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ, ਕਿੱਥੋਂ ਮੰਗਾਂ ਹੋ, ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ, ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸ ਦੇ ਭੰਡਾਰੇ ਅਖੁੱਟ ਨੇ, ਮੋਹ ਦੂਜੀ ਨਾਹੀ ਠੌਰ ਜਿਸ ਤੇ ਹਮ ਜਾਵੇ। ਦੁਨੀਆਂ ਵਿਚ ਅਸੀਂ ਵੇਖਦੇ ਹਾਂ ਕਿ ਇੱਕ ਮੰਗਤ ਜਦੋਂ ਘਰ ਆ ਜਾਏ, ਸਦਾ ਦੇਵੇ, ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ, ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਿਕ ਮਕਾਨ ਜਾਂ ਮਾਲਿਕ ਦੁਕਾਨ ਕਹਿੰਦਾ ਹੈ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ, ਉਹ ਅੱਗੇ ਤੁਰ ਜਾਂਦਾ ਹੈ। ਸਾਰੇ ਬਾਜ਼ਾਰ ਚ ਗਿਆ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ ਹੀ ਹੁੰਦੀ ਗਈ, ਕਾਸਾ ਤੇ ਕਚਕੋਲ ਖਾਲੀ ਲਿਆ, ਖਾਲੀ ਰਿਹਾ। ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ, ਬੜੇ ਬੜੇ ਇੱਥੇ ਸਟੋਰ ਸਨ,
ਬੜੀਆਂ ਬੜੀਆਂ ਦੁਕਾਨਾਂ ਸਨ, ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ, ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ। ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ, ਸਿੱਕਾ ਵੀ ਨਹੀਂ ਹੈ, ਗਿਆ ਨਹੀਂ ਹੈ ਤੂੰ? ਉਹਨੇ ਕਿਹਾ ਜੀ ਗਿਆ ਤਾਂ ਸਾਂ, ਫਿਰ ਹੋਇਆ ਕੀ ਹੈ? ਜਦੋਂ ਮੈਂ ਦੁਆ ਕੀਤੀ, ਜਦੋਂ ਇਲਤਜਾ ਕੀਤੀ, ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ, ਮੁਆਫ ਕਰ ਬਾਬਾ। ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗੇ ਉਹਦੀ ਆਇਆ। ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨੀ ਪਾਇਆ, ਅੱਗੇ ਜਾਓ ਬਾਬਾ ਜੀ ਅੱਗੇ ਜਾਓ, ਇਦਾਂ ਕਹਿੰਦੇ। ਮੈਂ ਅੱਗੇ ਤੋਂ ਅੱਗੇ ਤੁਰਦਾ ਗਿਆ, ਉਹਨਾਂ ਦੇ ਮਾਫ਼ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ, ਬਾਜ਼ਾਰ ਮੁੱਕ ਗਿਆ, ਘਰ ਮੁੱਕ ਗਏ, ਇਸ ਲਈ ਠੂਠਾ ਖਾ ਲਈਏ। ਉਹਨੇ ਕਿਹਾ ਸੱਜਣਾ ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇਂ ਤਾਂ ਇਹੋ ਹਾਲ ਹੁੰਦਾ ਹੈ, ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਪਰਵਾਸੇ ਉੱਤੇ ਕਿਤੇ ਯਕੀਨ ਨਾਲ, ਵਾਸਿਕ ਯਕੀਨ ਨਾਲ, ਮੁਸਤਕਮ ਇਰਾਦੀ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸਖਣਾ ਨਾ ਰਹਿੰਦਾ। ਹੁੰਦਾ ਵੀ ਐਵੇਂ ਹੈ, ਕਿਸੇ ਆਖਿਆ ਮਾਫ ਕਰੋ ਬਾਬਾ, ਕੰਮ ਕਾਜ ਕਰਕੇ ਫਿਰ ਆਏ, ਫਿਰ ਉਥੇ ਖਲੋਤਾ, ਤੈਨੂੰ ਕਿਹਾ ਸੀ ਜਾ ਅੱਗੇ, ਫਿਰ ਕੰਮ ਲੱਗ ਗਏ, ਤੂੰ ਫਿਰ ਇੱਥੇ ਖਲੋਤਾ ਹੈ, ਗਿਆ ਕਿਉਂ ਨੀ? ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ। ਆਖਣ ਲੱਗਾ ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ, ਕੋਈ ਮਦਾਊ ਕੀਤਾ ਹੈ ਕਿਸੇ ਨੇ, ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ, ਤੁਸੀਂ ਤਾਂ ਕਹੀ ਜਾਓ ਅੱਗੇ ਚੱਲ, ਅੱਗੇ ਚੱਲ, ਮਾਫ ਕਰ। ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ ਹੈ, ਤੇਰੀ ਦਹਿਲੀਜ਼ ਮੰਨ ਲਈ ਹੈ। ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਹੀ ਛੁਟਕਾਰਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ, ਮੈਂ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂ ਜਾ ਬਹਿਗੇ। ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ, ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ। ਢੀਠ ਕਹਿੰਦੇ ਨੇ ਤੋਰੀ ਜਾਏ, ਕੱਢੀ ਜਾਏ, ਮੋੜੀ ਜਾਏ, ਫਿਰ ਉੱਥੇ ਹੀ ਰਹਿਣਾ। ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ, ਢੀਠ ਸ਼ਬਦ ਅਲਕਾਪ ਵਰਤਿਆ ਹੈ, ਆਢੀਠ ਧਰਮ, ਆਢੀਠ ਧਰਮ ਅਤਿ ਢੀਠ ਕਰਮ। ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ, ਇਹ ਤੋਂ ਮੁਰਾਦ ਹੈ ਅਤ ਪੁਖਤਾ, ਆਢੀਠ ਧਰਮ ਅਤਿ ਢੀਠ ਕਰਮ। ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ, ਮੰਗਤੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ। ਆਢੀਠ ਧਰਮ ਅਤਿ ਢੀਠ ਕਰਮ। ਜਦ ਤੱਕ ਕਿਸੇ ਮੰਗਤੇ ਦੇ, ਵਿਸ਼ਵਾਸੀ ਦੇ, ਡਿਸਾਈਪਲ ਦੇ, ਮੋਤਕਿਤ ਦੇ, ਫਿਦਬੀ ਦੇ, ਵਿਸ਼ਵਾਸੀ ਮੁਰੀਦ ਦੇ, ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨੀ ਚਾਹੀਦਾ, ਕਿਉਂਕਿ ਮੈਂ ਜਿਸ ਦਾ ਧਾਰ ਲਿਆ ਉਹ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇ।

ਤੇ ਅੰਦਰ ਯਾਦ ਹੋ ਯਾਦ ਹੋ ਕੁਨ ਯਾਦ ਹੋ ਕੁਨ ਯਾਦ ਹੋ।